ਦੱਸਦੇ ਆਮਾ ਤੋਂ ਵੇਰੀ ਸਿੱਖ ਤਰਾਰੇ ਕੰਮ ਹੋਏ ਜ਼ਰੂਰ ਹੀ ਉਹਨੀ ਸਭ ਤੇ ਘਰ ਵਾਕੀ ਹੋ ਹੋਰ ਸਭ ਤੇ ਘਰ ਵਾਕੀ ਹੋ ਕਿਸ ਸਿੱਧੀ ਤੋਂ ਉਹ ਤੋਂ ਹੋਰ ਉਹ ਤੋਂ ਹੈਰਤ ਹੈ ਤੱਕ ਲਾਓ।